ਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ।

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ।
1: ਮੇਰੇ ਪਾਪਾ ਕੋ ਗੁਲਾਬ ਜਾਮੁਨ ਬਹੁਤ ਪਸੰਦ ਹੈ।
2: ਆਰਡਰ ਆਨਲਾਈਨ ਐਟ ਪੂਜਾ ਸਵੀਟਸ .com। ਫਰਮ ਬਰਫੀ, ਲੱਡੂਸ, ਗੁਲਾਬ ਜਾਮੁਨ ਟੂ ਸਮੋਸਾ ਐਂਡ ਗਾਠੀਆ। ਫਰਮ ਕੇਟਰਿੰਗ ਸਟਾਰਟਰਸ ਟੂ ਡਿਜ਼ਰਟ। ਪੂਜਾ ਸਵੀਟਸ ਐਂਡ ਸੇਵਰੀਜ਼।
3: ਅਭੀ ਕਾਲ ਕੀਜੀਏ 0116202122 ਔਰ ਵਿਜ਼ਿਟ ਮੈਲਟਨ ਰੋਡ LE4 5EA।
2: ਪੂਜਾ ਸਵੀਟਸ ਐਂਡ ਸੇਵਰੀਜ਼।
4: ਲਾਈਕਾ ਰੇਡੀਓ ਨੈਟਵਰਕ। Broadcasting across the UK with Asian
5: अपने
4: stations.
5: बिजनेस को UK के लार्जेस्ट एशियन कमर्शियल रेडियो नेटवर्क पर एडवर्टाइज करने के लिए कॉल करें लाइका रेडियो सेल्स ऑन 0116-471-0697 या ईमेल करें sales@laikamedia.co.uk। Tasty track of the hour brought to you by Coca Noodles.

ਫਿਕਰ ਨਾ ਕੋਈ ਬਸ ਨਾਲ ਤੂੰ ਖਲੋਈ ਇਕੱਠੇ ਬਹਿ ਕੇ ਚੱਲ ਲਾਂਗੇ ਜੇ ਕੋਈ ਮਾੜੀ ਚੰਗੀ ਹੋਈ ਆਊ ਸਾਡੇ ਵਿਚਕਾਰ ਐਸਾ ਜੰਮਿਆ ਨਾ ਕੋਈ ਨਾਲੇ ਬਿਲੋ ਨਾ ਹੈ ਨੀ ਕਿਸੇ ਦੇ ਵਿੱਚ ਦਮ ਫਿਕਰ ਨਾ ਕੋਈ ਬਸ ਨਾਲ ਤੂੰ ਖਲੋਈ ਇਕੱਠੇ ਬਹਿ ਕੇ ਚੱਲ ਲਾਂਗੇ ਜੇ ਕੋਈ ਮਾੜੀ ਚੰਗੀ ਹੋਈ ਆਊ ਸਾਡੇ ਵਿਚਕਾਰ ਐਸਾ ਜੰਮਿਆ ਨਾ ਕੋਈ ਨਾਲੇ ਬਿਲੋ ਨਾ ਹੈ ਨੀ ਕਿਸੇ ਦੇ ਵਿੱਚ ਦਮ ਜਾਨੇ।